0: موديها اكم ميجا هاتس تبقى هي فهم.
1: ਏ ਮਾਵੇ ਸੁੱਟਾ ਲੈਫਿੰਗ
2: ਆਹਰਮ ਸੁੱਟਾ ਲੈਫਿੰਗ
3: ਏ ਲਿਸਟ ਕੋ ਮਾਵੇ ਸੀਮਣਾਲਾ
4: ਅਮਿਲ ਫੈਸਾਨ ਦਾਗੇ ਅਮਿਲ ਹਸ਼ਿੰਗੜ ਗੈਲੂਨ ਦਿਰਮਕੀ ਕਿਹਾ ਮੋਏ ਕਮੇ ਏ ਮਾਵੇ ਸੁੱਟਾ ਲੈਫਿੰਗ
5: ਦੁਮ ਫੈ ਆਹਰਮੇਗੇ ਹਤੁਰੇ ਦੁਮ ਫਤੁ ਗੇ ਇਸਤੇਮਾਲ ਕੁਰਮ ਗੇ ਸਾਬੁਨ ਦਿਮਾਵਾ ਸਿਹੀ ਮਸਲ ਤੋਗਾ ਆਹਰ ਕੋ ਹੈ ਮਿਲੀਅਨ ਬੁਰੇ ਕਿਨਾ ਮੀਹੁ ਮਰਵਾ ਕਮਾ ਤਫਾ ਸਿਸਾਬ ਤਕੁਨ ਦੱਕਾ ਫਸ ਨੂ ਜਹੀ ಅವಹ ದುಂಫತುಗೆ ಇಸ್ತಿಯುಮಾಲ್ ಕುರುಂ ಹುಟ್ಟಾಲ ಮಾಹಿಂಗ
6: ದಿವೆಹಿ ಎಫ್ಎಂ ನುವಧಿಯ ಏಕೆಂ ಮೆಗಾಹರ್ಟ್ಸ್
7: ಮೀ ಅಹಮದ

0: ਨਦੇ ਕੇ ਮੈਗਾਟਸ ਦੇ ਵੇਫੇ ਮੋ ਮਿਗੜੀ ਗਾ ਕੁਰਿਆ ਮਿਗੇ ਦਨੀ ਸਪੋਰਟਸ ਬੀਟ ਮੇਦਕੇ ਪ੍ਰੋਗਰਾਮ ਕੇ ਮਹਿਮਾਨ ਕੀ ਮਾਰਸ਼ਲ ਆਰਟਸ ਸਕੂਲ ਤੇਰੀਆ ਨਾਉਮਾ ਅਨਕਾ ਸਮ ਕੁੜਕੁੜ ਮਸਕਤੇ ਇੰਗੇ ਮਿਯਤੇ ਮਿਬੇ ਮਿਕੇਨੀ ਅਹੰਨ ਕੀ ਕਾ ਕੋਈ ਜੇਦੇ ਦੁਨੀਏਗੇ ਫੇਮਵਰਗ ਫਾਹਾ ਗਾ ਕੋਲ ਦੇਵੇ ਮਸ਼ਹੂਰ ਸ਼ਖਸੀਅਤੇ ਗੇ ਮਾਲੂਮਾਤ ਕੋਲੇ ਮਿਕਿਆਲ ਦੇਨੀ ਤੇ ਮਿ ਮਾਰਸ਼ਲ ਆਰਟਸ ਸਕੂਲ ਤੇਰੀਆ ਗੇ ਮਾਲੂਮਾਤ ਕੋਲੇ ਮਿਕਿਆਲ ਦੇਨੀ ਮਿ ਕਾ ਕੁਕੰ ਨਾਉਮਾ ਬੁਡੇਲਾ ਦੇਵੇ ती कमिश्नर का बला वाह कती बुनी है फसे हवाने करने के विवेक कुरिये केंद्र तैयार दो मालूम मत कर क्या देने इंगे
1: आहार नकी
0: ਮੀ ਥਾਈਲੈਂਡ ਅੰਗੂਫਾਂ ਦੁਨੀਆਗੇ ਫੇਮਵਰਗਾ ਮਸ਼ਹੂਰ ਮਾਰਸ਼ਲ ਆਰਟਿਸਟ ਹੈ ਅਦਿ ਐਕਸ਼ਨ ਥਾਰੀਏ ਵਿਸਮੇ ਇਹਨਾਂ ਐਮੇ ਬੋਟ ਫਾਹਗਾ ਕੁਰੇ ਵੈਨੀ ਮੁਆਤਾਈ ਬੇਨੂੰ ਕੋਗੇਂ ਐਵਸ ਕੇਬਲ ਨੂੰ ਤਾਂ ਸਪੈਸ਼ਲ ਇਫੈਕਟ ਕਾ ਨੁਲਾ ਨੁਰੱਖਾ ਤੇਰ ਸਟੰਟ ਤੰਗ ਅਮਿਲੇ ਜਸਾ ਹੁਨਰ ਵੇਰੇ ਗੇ ਗੁਤਗਾ ਦੇਹਾਸ ਤਿੰਵ ਨਾਹਰ ਨੁਕੁਈ ਓਂਗ ਬੰਗ ਫਿਲਮ ਬਾਇਨ ਲਕਵਾ ਮੀ ਸਮਾਲ ਕੰ ਹੋਦੀ ਮੀ ਆਰਟਿਸਟ ਵਣੀ ਦ ਪ੍ਰੋਟੈਕਟਾ ਆਦਿ ਫਿਊਰੀਅਸ ਹਾਤੇ ਫਦ ਕਾਮਯਾਬ ਫਿਲਮ ਤਕੁਮ ਫੇਨ ਗੇਂ ਗੋਸਫਾ ਨਮਸ ਦੇਹਾ ਸਰਵਿਸ ਵਨਾਹਰ ਏਨੇ ਵਣੀ ਗੋਲ ਬਲੇਡਾ ਕੈਂਸਰ ਜੇਕੀਨਾ ਦੁਸਤ ਕੇ ਵੰਦੇ ਫਰਵਾ ਹੋਦ ਮਫੋ ਦੇਹਾ ਸਰਵਿਸ ਵਨਾਹਰ ਇਹ ਬਾਦਿਮ ਫਸੇ ਹਵੇ ਵਨ ਮੋ ਰਾਉਂਡ ਕਿਆ ਫਿਲਮ ਕੁੰ ਅਲੋਂ ਐਂਬੁਰੀ ਫਿਲਮੀ ਦਾਇਰਾਂ ਆਸਫਾ
2: ಮಾರ್ಷಲ್ ಆರ್ಟ್ಸ್ ಕುಳುಂತೇರಿ ಫಿಲ್ಮ್ ಕುಳೇತಿ ಹಮಾಹಾಲ್ ತೆಂಗ್ ವರ ಬಡ ಫಾಹ ಕುರೆ ಮೀ ಮಾರ್ಷಲ್ ಆರ್ಟ್ಸ್ ಗೆ ದಾಯಿರಾಗ ಹಮ ಫಾಹ ಕುರೆವೇ ವರ್ಗೆ ಫಣ್ಣಾನು ದೆ ಮೀ ಹುನಕಿ ಹಮೇಕೆ ಮಾರ್ಷಲ್ ಆರ್ಟ್ಸ್ ಏಕಂಜನ್ ಉಂಕಣೆ ಹಮ ಫಿಲ್ಮ್ ತಗ ಎಕ್ಟರ್ ಉಂಗೆ